0: ਜਿੱਥੇ ਤੌੜ ਕਿਹੜਾ ਪੜੇ
1: ਤੌੜਨਾ ਹੀ ਪੜੇ ਨਵੇਂ ਪੇੜੇ ਥੋੜੇ ਥੋੜੇ ਬਾਹਰ ਹੀ ਛੂਟੇ ਕਦੇ ਆਉਂਦੀ ਬੰਦ ਹੋਏ ਕਦੇ ਹੱਲੀ ਛੂਟੇ ਨਹਿੜੂ ਹੈ
0: ਸਾਹਿਬ ਓਈ ਓਈ ਸਭ ਓਈ ਓ ਕਹਿ ਨਹੀਂ ਕਹਿ ਹੈ ਥੋ ਕੁਦਰਤ ਕਾਰੀ
1: ਹਾਂ ਸਾਰੀ
0: ਅਨ ਕਹਿ ਨਹੀਂ ਕਾਇਰ ਥੋੜਾ ਧਿਆਨ ਰੱਖ ਬੋਕਰੋ
1: ਅੱਛਾ
0: ਠੀਕ ਹੈ ਨਹੀਂ ਪੌੜੀ ਸਰ ਨਾ
1: ਨਾ ਸਾਹਿਬ
0: ਉਹ ਆਕੇ ਕੋਨ ਦਿਨੀ ਬਾਤ ਹੈ ਰਾਮ ਰਾਮ
2: ਹੈਲੋ
3: ਹੈਲੋ
0: ਬੋਲੋ ਸਰ
3: ਰਾਮ ਰਾਮ ਕਾਕੂ
0: ਰਾਮ ਰਾਮ ਰਾਮ ਰਾਮ ਕੌਣ ਬੋਲੋ
3: ਬੋਮ ਨਾਲ ਬੋਲੋ ਹੁਕਮ
0: ਤੋ ਬਾਈ ਪਿਆ ਮੰਗੋ ਜੇ ਹੂੰ ਦੇ ਦੇ
2: ਨਾ ਨਾ
3: ਦੇ ਦੇ ਤੋ ਇੱਕ ਹੀ ਬਾਤ ਹੈ ਬਾਈ ਨੇ ਮਾਫ ਕਰਤਾ ਕਿ ਕੋਨੇ
2: ਇਆ ਲੋ
3: ਔਰ ਸੁਣੋ
0: ਬਸ ਬੜੀਆ ਸਾਹਿਬ
3: ਰਾਜੀ ਖੁਸ਼ ਜੀ
0: ਆਓ
2: ਤੋ ਤਾਜ ਮੁਹੰਮਦ ਜੀ
0: ਤਾਜ ਮੁਹੰਮਦ ਜੀ ਕੋ ਨਹੀਂ
2: ਅਰੇ
0: ਤਾਜ ਮੁਹੰਮਦ ਜੀ ਗਿਆ ਪਰ ਆਇਆ ਤਾਂ ਹੈ ਬੇ ਭੋਮ ਜੀ
2: ਭੋਮ ਜੀ
3: ਭੋਮਦਾਨ ਜੀ
2: ਓ ਭੋਮਦਾਨ ਜੀ ਇੱਕ ਤੋ ਵੇ ਈਸ ਐਂਡ ਇੱਕ ਵੇ ਚੀਸ
3: ਆਟੋ ਪੀਸ ਇਨ ਮੰਜਰ ਈਸ
2: ਹਾਂ ਆਟੋ ਪੀਸ ਨਹੀਂ ਓ ਚੀਸ ਚੀਸ
3: ਦੇਖੋ
2: ਕੋਈ ਪੀੜ ਵੇ ਕੇ ਲਗਾਤਾਰ ਹਾਂ ਕਹਿ ਚੀਸ ਚਾਲ ਨੋ ਕੋ ਕਹਿਣ ਹਾਂ ਚੀਸ
0: ਚੀਸ ਹੈ ਚੀਕ ਹੈ ਬਿਨਜ ਕਰੇ ਵਪਾਰ ਬਿਨ ਡਾਂਡੀ ਬਿਨ ਪਾਲੜੇ ਤੋਲੇ ਹੈ ਸੰਸਾਰ ਹਾਜ਼ੀ ਬਾਤ ਹੈ ਕੁਦਰਤ ਰੋ ਖੇਲ ਹੈ ਤੀਜੇ ਪੌੜੀਏ ਛੱਡ ਜਾ ਤੀਜੇ ਪੌੜੀਏ ਤੀਜੇ
3: ਪੌੜੀਏ ਏਡੀ ਆਕੋਗਾ ਆਕੋ
0: ਆਕੋ ਥੇ ਆਕੋ
3: ਕਾਲੀ ਹੋਣ ਕਾਲੇ ਬਿਲ ਮੈਂ ਰਹਿ ਹੋਣ ਲਾਲ ਪਾਣੀ ਪੀ ਹੋਣ ਸਰਦਾਰਾਂ ਮਾ ਵੀ ਹੋਣ
0: ਹਾਂ
3: ਇੱਕ ਦੋ ਹੈ ਇੱਕ
0: ਹਾਂ ਹਾਂ ਬਾ ਉਹ ਬਾਜੀ ਹੈ ਮਾਤਮ
2: ਮਾਤਮ ਪੜਨ ਵਾਲੀ ਚੂ
0: ਪੜੀ ਅਰਜ਼ੂਆਂ ਘਣੀ ਪੜੀ ਪਹਿਲਾਂ ਹੁਣ ਇੱਕ ਦੋ ਵਾਰ ਮੇਟੂ ਮਤ ਧੋਇਓ ਆਰੋ ਬਾਈ ਗੋਮਦਾਨ ਛੋਟਾ ਖਾਜੀ ਬਾਈ ਮਾਰੇ ਕੇ ਗੋਦਾ ਸਰਾਉਤਾ ਟਾਪਾਂ ਰਟੇ ਜਦੋਂ ਹੁਣ ਬਸ ਮਤ ਧੋ ਤੋ ਬਸ ਯੂੰ ਯੂੰ ਜਦ ਮੰਠਾ ਹੈ ਵਾਹ ਕੀ ਕੋਈ ਵਾਹ ਭਾਈ ਵਾਹ ਮਾਰੇ ਭਾਈ ਘਣਾ ਮਿਲ ਕੇ ਰਾਹ ਜੁੜੀ ਮਾਰੇ ਪਹਿਲਾਂ ਘਣਾ ਰਹਿਤਾ ਕਿਉਂ ਮਾਰਦਾ
2: ਜਾਨੇ ਤੋ ਮੈਂ ਕਹੂੰ ਥਾਨੇ ਯਾਦ ਕਰਨੀ ਆ
0: ਮਾਰੇ ਕੋ ਇੱਕ ਆਪਾਂ ਰੇ ਕਹੂੰ ਭਾਈ ਕੇ ਕੌਂ ਕਹ ਤੋ ਮੈਂ ਇਹ ਆਪਾਂ ਕੋ ਪਹਿਲਾਂ ਬੱਕਰਾ ਬੋਲ ਦੀਂਗੀ ਬਾਰੇ ਬੱਕਰਾ ਘਣਾ ਗੰਦਾਂ ਲੱਡਾ ਜਗੋ ਸਰਮਣੀਆਂ ਡੋਡਾ ਗਿਵਾਲ ਜਾ ਆਉਤਾ ਆ ਬਾਤ ਹੀ
2: ਸਹੀ ਹੈ
0: ਪਾਂਤਰੀ ਪੜੇ ਜੂ ਹੋਗੀ ਪਾਤਰੀਓ ਕੋ ਨਹੀਂ ਭਾਈ ਆਜ ਤੋ ਕਹੂੰ ਹੈ ਕਿ ਮਿਸਰੋ ਆਇਓ ਕੋ ਨਹੀਂ ਮਿਸਰੋ ਭਾਈ ਦੇ ਕੇ ਖਪਤ ਕਰਤੋ ਕਰਤੋ ਲੜ ਰਹਿ ਦੋ ਆਜ ਕੋ ਰਾਮ ਰਾਮ ਓ ਕਹੋ ਤਾਂ ਮਿਸਰੋ ਭਾਈ ਨੂੰ ਫੋਨ ਹੋ ਉਠਾ ਨਹੀਂ ਕਿਨੇ ਕੋ ਹੈ ਆ ਬਾਤ ਖੈਰ ਕੋ ਨਹੀਂ ਭਾਈ
2: ਦੇਖੇ ਤੋ ਯਾਦ ਕਰੋ ਬੋ ਨੇ ਤੋ ਹਿਚਕਿਓ ਆਤੀ ਵੀ
0: ਹਿਚਕਿਆ ਕਹ ਯਾਰ ਛੇਤੀ ਪੜ ਗਈ ਨਹੀਂ ਹੌੜਾੜਾ ਗੀਤ ਨਹੀਂ ਹੌੜਾੜਾ ਗੀਤ ਜੇ ਨਹੀਂ ਬਜਾਵਾ ਤੋ ਪਜ ਹੂੰ ਤੋ ਕਿਉਂ ਕਾਡੂ
2: ਸਹੀ ਬਾਤ
0: ਮਾਰੋ ਕਣ ਹੋ ਗੋ ਨਾਈ ਗੋ ਮ ਕਰਾ ਕਈ ਭਾਜੋ ਰਾਮ ਰਾਮ
3: ਰਾਮ ਰਾਮ ਕਾਕੂ ਕਵਿਤਾ ਭਾਈ ਨੇ ਰਾਮ ਰਾਮ ਗਾਉ ਕਿਉਰੀਓ ਸਾਕਿਰ ਬੈਲੀ ਮਰਾ ਪਿਆਰ ਭਰਾ ਨਮਸਕਾਰ
0: ਆਓ ਭਾਈ ਸਾਕਿਰ ਭਾਈ ਆਓ
2: ਰਾਮ ਰਾਮ
1: कविता भाई जी बहुत याद आवे भाई, मैं राम राम खुला भाई जी।